0: ਅਜੀ ਦੋਸਤਾਨੋ ਟਾਂਗ ਨਾ ਨਾਇਬ ਵਾਈ ਸਤਾ ਦਾ ਦਿਦਨ ਗਿਲਾ ਮਿਨਸ਼ਤਾ ਦਾ ਪਸ਼ਤਨੋ ਮਿਨ ਨਿਮਗੜੇ ਖੁੰਦ ਕਵੀ ਨਾ ਸਤਾ ਦਾ ਦਿਦਨ ਗਿਲਾ ਮਿਨਸ਼ਤਾ ਦਾ ਪਸ਼ਤਨੋ ਮਿਨ ਨਿਮਗੜੇ ਖੁੰਦ ਕਵੀ ਨਾ ਨਾਇਬ ਖੋ ਟਾਂਗ ਨਾ ਮੁਜਤ ਕੋ ਡੇਰ ਮਨ ਨਾ ਗੁਰੂ ਚਿਮੁਰ ਸਰ ਬਲ ਕਾਲਰ ਦੇ ਟੈਲੀਫੋਨ ਪਲੀ ਕੇ ਬਾਂਦੇ ਚੌਕ ਤਾ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜੀ ਡੇਰ ਸ਼
1: ਸੇਲ ਨਟੋਮ ਸਦਾ ਸਾਰੇ ਮਲੰਗਮ ਅਸੀ ਮਿਲਾਂਦਾ ਅਗ ਦੁਮ ਰਕਲ ਗਸਵਾਜੀ ਬਾਟਾ ਬਾ ਦੁੜੂ ਕੀ ਕਲੇ ਨਾ ਕਿ ਪੈਤੁਲਾ ਮਲੰਗ ਦਾ ਸਰ ਪਲੇ ਨਮ
0: ਕਿਲਾ ਕੀ ਫਤੁਲਾ ਮਲੰਗ ਕੁਰਬਾਨ ਚਾਲ ਦਾ ਤਕਸ਼ਲੀ ਸ਼ਿਰਨਾ
1: ਇਹ ਜੋੜੇ ਬਰਾਬਰ
0: ਹੈ ਸ਼ੇਕ ਫਤੁਲਾ ਖਾਨਾ ਤਬੀਅਤ ਸਦਾ
1: ਆਵਾਜ਼
0: ਨਦਰ ਜੀ ਆਵਾਜ਼ ਹੋ ਅਲੇ ਨਕਲੇਰ ਦਾ ਬਸ ਤਾਸ ਫਲ ਬੱਚੇ ਮਸਲੇ ਪਰ ਜੀ ਡੇਰ ਮੰਨ ਕੈਫਤੁਲਾ ਅੱਲਾ ਦੇ ਆਬਾਦ ਲਰਾ ਗੁਰੂ ਜੀ ਮੁਸਤਰ ਬਲਕਾਰ ਚੋਕ ਤਾ ਅਸਲਾਮ ਅਲੈਕੁਮ ਡੇਰ ਮੰਨ ਅਜੀ ਸੇ ਬਲਾ ਦੇ ਆਬਾਦ ਲਰਾ ਡੇਰ ਮੰਨ ਦਾ ਸੇ ਕਾਲਰ ਮਾ ਤਾ ਪਲੰਡ ਚ ਦੋਸਤਾਨੋ ਵਾਈ ਉਸ਼ਿਆਰ ਸੜੀ ਉਸ਼ਿਆਰ ਖਬਰ ਆਈ ਦਰਨੋ ਤੋ ਪਕੋ ਦਰਾਨੋ ਵਿਸਤੇ ਅਜੀ ਸੇ ਫੁਲਾ ਟੈਮ ਤਾ ਉਹ ਕਤਲਾ ਬਿਲਕੁਲ ਪਸੇ ਕਿੰਡਾਨੋ ਚ ਦਰਿਆ ਵੀ ਕੁਜ਼ੇ ਚ ਬੰਦ ਕਰ ਡੇਰ ਮੰਨ ਅਜੀ ਸੇ ਬਲਾ ਦੇ ਆਬਾਦ ਰਤਲਰਾ ਅਜੀ ਦੋਸਤਾਨੋ ਬਿਲਕੁਲ ਟੈਮ ਮਾਸਰਾ ਖਤਮ ਕੇ ਦੋਦਾ ਅਗੁਰ ਚ ਮੁਸਰਾ ਬਲ ਕਾਲਰ ਚੋਕ ਦਾ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ ਕਿਸਮਤ ਅਲੈ ਰਜ਼ਾ ਸੇ ਇਬਰਾਹਿਮ ਹਮ ਦਰ ਸਰਫ ਡੇਰ ਇੰਤਜ਼ਾਰ ਮੇ ਹੋਕਾ ਡੇਰ ਮੇ ਜਾਨ ਸੜਾ ਕਰ
0: ਵਾਲੇਕੁਮ ਸਲਾਮ
2: ਆਲੀ ਦੇ ਹੋਵੇ ਲੈ ਸ਼ਾ ਹੁਸ਼ਿਆਰ ਆ ਗਏ ਚਿਲਸ ਖਬਰ ਹੋ ਕਿ ਬਸ ਫਾਂ ਦੇ ਲਾੜ ਆ ਗਿਆ
0: ਇਬਰਾਹਿਮ ਕੋ ਸੋਲਰ ਬੈਟਰੀ ਵਾਲ ਡਬਾਰੇ ਵਾਲ
2: ਜੀ ਬਿਲਕੁਲ
0: ਇਬਰਾਹਿਮ ਚਾਲ ਦਾ ਸ਼ਾਇ ਤਬਤ ਤੇ ਸਦਾ ਮੁਹੰਮਦ ਇਬਰਾਹਿਮ ਤਬਤ ਤੇ ਸਦਾ دوستانو سولر اینڈ بیٹری ابراہیم ڈبرا مجھ سر پلین باندھے دی مجھے مستقل اروی دن کے دوستانو ٹیم خو کم دا خود کم ٹیم سے راجو ایوے زڑے سندرے پلا خوندور دے سر چبا یہ تاسو یو نیم میسج چ کم دا اگا با ہم راجو دا خوش سندر پا گڑا سر وارو آواز دے گلنار بیگم

ਸਰੰਗ ਸਾਲਦਾ ਜੀ ਸ਼ਿਓ ਠੀਕ ਠਾਕ ਟੋਲ ਮਸਿਓ ਕਹਿੰਦੇ ਜ਼ਬਰਦਸਤ ਹੋ ਜੀ ਬਿਲਕੁਲ ਬਿਆਪ ਮਸ਼ਾਮ ਬਣੇ ਰਾਨ ਤਰਤਾ ਆਉ ਮਾਵੇ ਲਕਨ ਜੀ ਮਸ਼ਾਮ ਟੀਮ ਦਸ ਖਪਲ ਕਲੀ ਤਲਾਰ ਸ ਲਕ ਜ਼ਾਇਰ ਖਬਰ ਦਾ ਟੋਲ ਖਲਕ ਖਪਲ ਕਲੀ ਤ ਜੀ ਚਕਲ ਮਸ਼ਾਮ ਸ ਨੋ ਜ਼ ਖਪਲ ਕਲੀ ਤ ਯਾਨੀ ਖਪਲ ਟਕ ਤਰਾਲ ਆਉ ਜੀ ਬਿਲਕੁਲ ਮਾ ਪ੍ਰੋਗਰਾਮ ਚ ਕਮ ਦਾ ਗਜੇ ਬਤਾ ਸੁ ਕਾਲੂ ਨਾ ਮੈਸੇਜ ਨਾ ਖਬਰੇ ਅਤਰੀ ਟੋਲ ਕਿਸੇ ਬਕਉ ਆਉ ਨੰਬਰ ਚ ਕਮ ਦਾ ਟੋਲ ਤਾ ਪਤਾ ਦਾ ਚਾ ਤ ਨਵੀ ਪਤਾ ਨੋ ਜੀ ਕੁਰਬਾਨ ਮੁਸ ਨੰਬਰ ਬਦਰ ਤਾ ਸ਼ੋਮ ਨੰਬਰ ਬ ਨੋਟ ਕਉ ਆਉ ਮਾ ਸਰ ਬ ਖਬਰੀ ਕੁ ਜੀ ਜ਼ਿਕ ਚ ਦਾਦੀ ਪਰਮਨੈਂਟ ਕਾਸਮੈਟਿਕਸ ਪ੍ਰੋਗਰਾਮ ਦਾ ਉਪਰ ਉਨ ਡੀਰ ਜ਼ਿਆਦ ਖਬਰੀ ਕੜੀ ਵੀ ਆਉ ਦੂਰ ਜ਼ਿਆਦ ਖਬਰੀ ਮਿਕੜੀ ਵੀ ਕਨ ਚਿਜ਼ੜੂ ਮੇ ਵਾਈ ਚ ਨਨ ਸਿਰਫ ਤਾਸੂ ਖਬਰੀ ਮਾਰੂ ਜ਼ਿਕ ਚ ਪਰੂਨ ਅਵਲ ਅਵਰਜ ਵਾ ਮਾ ਦਾ ਵੀਲ ਮਾ ਵੀਲ ਚ ਦਾ ਖਲਕ ਚ ਕੁਮ ਦੀ ਦਾ ਖਪਲੀ ਖਬਰੀ ਚ ਕੁਮ ਮਸਲੀ ਦੀ ਕਨ ਪੋ ਗੁਬਾਨੀ ਜ਼ ਖਬਰੀ ਵਰਤਾ ਉਕ ਆਉ ਜੀ ਬਿਲਕੁਲ ਜੀ ਖਬਰੀ ਔਰ ਸਰ ਉਕ ਨ ਦੂਬਾ ਚਮਾ ਖਬਰੀ ਵਾਰ ਵੀ ਨ ਬਿਲਕੁਲ ਦੂਬਾ ਬਿਆ ਬਿਆ ਅਚ ਕਵੀ ਦਾਬ ਕਵੀ ਖੁਸ਼ੀ ਖੁਸ਼ੋ ਅਰਵਿੰਦਨ ਕੁਛ ਮਾ ਸਰ ਖਬਰੀ ਕਹੋ ਨ ਪਰੂਨ ਮਾ ਪਰਮਨ ਕਾਸਮੈਟਿਕਸ ਖੁਆਇੰਦ ਦੀ ਪਰ ਖਬਰੀ ਉਕੜੇ ਚਿਕ ਮੇ ਖੁਆਇੰਦ ਦੀ ਦਾਨੋ ਲਵਜੇ ਨ ਦੀ ਮਖ ਦਾਨੋ ਲਵਜੇ ਨ ਪਰੇਸ਼ਾਨ ਦੀ ਅਗ ਖੁਆਇੰਦ ਦੀ ਵੀ ਕੌਰੂੜਾ ਦੀ ਦਵਾੜੋ ਦੀ ਪਾਰਾ ਮਾ ਖਬਰੀ ਉਕੜੇ ਓਹੋ